ਬੁਰਾਈ ਨਹੀਂ ਹੈਗੀ, ਲੇਕਿਨ ਯਾਰੀਆਂ ਜਿਹੜੀਆਂ ਸਹੀ ਜਗ੍ਹਾ ਲੱਗਣੀਆਂ ਚਾਹੀਦੀਆਂ ਨੇ ਯਾਰ। ਬਹੁਤ ਕਿਸਮਤ ਵਾਲੇ ਲੋਕ ਹੁੰਦੇ ਜਿਹਨਾਂ ਦੀ ਯਾਰੀਆਂ ਸਹੀ ਜਗ੍ਹਾ ਲੱਗਦੀਆਂ ਨੇ। ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ।